0: ਨਾਨਕ
1: ਬਿਨਾ ਪਤਾਰ ਜੀਲੂ ਕੋਲੇ ਬਹਨੀ ਮੋ ਪਦਮ ਪ੍ਰਸਾਦ ਚੌਣਾ ਗਾਈ ਵ੍ਰਿਧੀ ਸਿਧੀ ਗੁਰੂ ਗਣਪਤੇ ਸਾਸ਼ਟਾਂਗ ਯਈ ਗਰਦਾ ਛੋ